ਸਸਤਾ ਸਮਾਨ ਸਸਤਾ ਨਹੀਂ, ਹਾਈ ਐਂਡ ਦਾ ਸਮਾਨ ਮਿਲੇ ਸਸਤਾ। ਮੈਂ ਹਾਂ ਤੁਹਾਡਾ ਰੋਹਿਤ, ਯੈਸ ਮੈਨ ਰਿਟਸ ਫਰਨੀਚਰ ਤੋਂ, ਜਿੱਥੇ ਲੱਗ ਚੁੱਕੀ ਹੈ ਵਿਸਾਖੀ ਸੇਲ, ਜਿਸ ਚ ਐਸ਼ਲੀ ਮੇਡ ਇਨ ਕੈਨੇਡਾ ਫਰਨੀਚਰ, ਮੈਟਸਾਂ ਅਤੇ ਘਰ ਨੂੰ ਸਜਾਉਣ ਵਾਸਤੇ ਅਸੈਸਰੀਜ਼ ਤੇ ਲਗਜ਼ਰੀ ਏਰੀਆ ਰਗਸ ਤੇ ਲੱਗ ਚੁੱਕੀ ਹੈ 40-70% ਆਫ ਸੇਲ। ਜਿਵੇਂ ਕਿ ਯੈਸ ਮੈਨ ਹਮੇਸ਼ਾ ਐਲਾਨ ਕਰਦਾ ਹੈ ਕਿ ਵੀ ਡੋਂਟ ਮੈਚ ਦਾ ਪ੍ਰਾਈਸ, ਵੀ ਬੀਟ ਇਟ। ਸੋ ਤੁਹਾਡੇ ਕੋਲ ਕੋਈ ਵੀ ਫਲਾਇਰ ਹੈਗਾ ਜਾਂ ਕੋਟਿਡ ਪ੍ਰਾਈਸ, ਸਾਡੇ ਕੋਲ ਰਿਟਸ ਫਰਨੀਚਰ ਤੇ ਲੈ ਕੇ ਆਓ, ਅਸੀਂ ਉਸ ਪ੍ਰਾਈਸ ਨੂੰ ਮੈਚ ਨਹੀਂ ਬੀਟ ਤੇ ਕਰਾਂਗੇ, ਉਹਦੇ ਨਾਲ ਨਾਲ ਤੁਹਾਨੂੰ ਵਰਲਡ ਕਲਾਸ ਸਰਵਿਸ ਵੀ ਦਿੱਤੀ ਜਾਏਗੀ। ਰਿਟਸ ਫਰਨੀਚਰ, 5200 ਡਿਕਸੀ ਰੋਡ, ਮਿਸਾਗਾ, ਡਿਕਸੀ ਐਂਡ 401-905-232, ਰਿਟਸ 7489, ਰਿਟਸ ਫਰਨੀਚਰ ਪਲੈਨੇਟ .ca। ਸਸਤਾ ਸਮਾਨ ਸਸਤਾ ਨਹੀਂ, ਹਾਈ ਐਂਡ ਦਾ ਸਮਾਨ।